0: ਜਾਮਾਈ ਰੋਡ ਜਾਂਦਾ ਮੇਰਾ ਛਿੰਦਵਾੜਾ ਸੀ। ਸਾਦੀਆ, ਜੋਇਆ, ਜਾਰਾ, ਆਲੀਆ, ਅਲੀਸ਼ਾ, ਨੇਹਾ, ਜੋਤੀ, ਚਾਨੀ ਵਾ ਉਨਕੀ ਸਖੀਆਂ। ਮਹਾਰਾਸ਼ਟਰ ਬੀਟ ਸ਼ਹਿਰ ਸੇ ਪ੍ਰਕਾਸ਼ ਪਗਾਰੀਆ, ਪਰਾਗ ਪਗਾਰੀਆ, ਪ੍ਰਦੀਪ ਪਗਾਰੀਆ, ਕੇਸ਼ਵ ਪਟੇਲ, ਰਾਮ ਨਿਵਾਸ ਅਗਰਵਾਲ। ਸਪਨਾ ਸੰਗੀਤਾ ਰੋਡ ਇੰਦੌਰ ਸੇ ਲਾਲ ਫਤਿਹ ਚੰਦਾਨੀ, ਲੀਲਾ ਫਤਿਹ ਚੰਦਾਨੀ, ਸੰਗੀਤਾ, ਸੁਨੀਤਾ, ਪਿੰਕੇਸ਼, ਸਾਕਸ਼ੀ, ਮਨਨ ਔਰ ਤਾਨਿਆ। ਆਪ ਸਭਨੇ ਪਸੰਦ ਕੀਆ ਹੈ ਮੁਹੱਬਤ ਏ ਫਿਲਮ ਕਾ ਯੇ ਗੀਤ। ਆਵਾਜ਼ੇ ਲਤਾ ਮੰਗੇਸ਼ਕਰ, ਉਦਿਤ ਨਾਰਾਇਣ ਔਰ ਸਾਥੀਓ ਕੀ, ਆਨੰਦ ਬਖਸ਼ੀ ਕਾ ਗੀਤ ਔਰ ਜਤਿਨ ਲਲਿਤ ਕਾ ਸੰਗੀਤ।
1: ਨਜ਼ਰੇ ਝੁਕਾ ਕੇ ਸ਼ਰਮਾ ਕੇ ਗਲੀਓ ਸੇ ਗੁਜ਼ਰਤੀ ਥੀ, ਚੋਰੀ ਚੋਰੀ, ਚੁਪਕੇ ਚੁਪਕੇ ਚਿੱਠੀਆਂ ਲਿਖਾ ਕਰਤੀ ਥੀ। ਕੁਛ ਕਹਿਣਾ ਥਾ ਸ਼ਾਇਦ ਉਸਕੋ, जाने किससे डरती थी। जब भी मिलती थी मुझसे, मुझसे पूछा करती थी, प्यार कैसे होता है, ये प्यार कैसे होता है, और मैं सिर्फ यही कह